0: ਮਿਆਇ ਸਾਬਨ ਦੀ ਵੇਹ ਫਿਲਮ ਗੇ ਮਿਗੜੀ ਗੇ ਖਬਰ ਤਨਿਮੁਣੀ ਖਬਰ ਤਾੜੇ ਸੁਮਗਾੜ ਗੰਡਾ ਖੇਦ ਕੋਲੇ ਵਗੁਤ ਕੋਲੇ ਮੈਂ ਹਵੇ ਫਿਰਨਾ ਸ਼ੁਕਰ ਦਾਨਵਾ ਉਫਾਰ ਬਾਜਰ ਵਗੁਤ ਕੋਲ ਕੇ ਦੋ ਵਕੇਲਾ ਅਸਲਾਮ ਅਲੈਕੁਮ।
1: ਨਵੋਦੀ ਹੈ 1 ਮੈਗਾਹਰਟਜ਼ ਦੀ ਵੇਹ ਫਿਲਮ।

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਇਸ਼ਾਨਾਮਾ ਦੁਆਗੁਤ
1: ਅੱਲਾਹੁ ਅਕਬਰ ਅੱਲਾਹ

ਦੋਂ ਫਤ ਗੇ ਸਮਾਲ ਕੁਨਾ ਕਿ ਅਹਰ ਮੈਂਗੇ ਦਾਰੀ ਮੈਮਗੇ ਸਿੰਹਤਾ ਵੇ ਸਸਰ ਕੁਲਾ ਕਮੇ ਫਿਰਿਹਣੁਗੇ ਦਾਰੀ ਮੈਮਗੇ ਸਿਹਤਾ ਕੁਰਾ ਅਸਰ ਤਕ ਬਲਾਰ ਦਾਰੀ ਨੁਲਿਬੁਂ ਕਹਲ ਕੰਤ ਤਾਂ ਏਕੰ ਏਗੁਤ ਦਿਮਾਵਾਂ ਜਿਹ ਸੋਬੇ ਕਿ ਦੋਂ ਫਤ ਗੇ ਸਮਾਲ ਕੁਨਾ ਕਿ ਫਿਰਿਹਣੁਗੇ ਦਾਰੀ ਫਾਨਿ ਨੋਣਿ ਸਪਾਮ ਕਾਉਂਟੁਗੇ ਮਿੰਬਰ ਦਕੁਰਾ ਕਮੇ ਅਦਿ ਸਪਾਮਗੇ ਫੇਮਵਰ ਨੋਣਿ ਕ੍ਵਾਲਿਟಿ ਦਕੁਰਾ ਕਮੇ ਏਮ ਸਪਾਮਗੇ ਮਿੰਬਰ ਦਵੇਫਾ ਏਗੇ ਫੇਮਵਰ ਦੰਵੇਜ ਕਮ ਗਵਣ್ಯಾ ਦਾਰੀ ਮੈਮੰ ਅਸਰ ਕੁਨਾ ਕಿ ਗਹ ਕਮੇ ਹਮੇ ਗੋਤ ਦੋਂ ਫਤ ਗੇ ਸਮਾਲ ਕੁਨਾ ਕਿ ਅੰਹੇਨੁਨਵਸ ਦਾਰੀ ਮੈ ਉਮਗੇ ਮਸਾ ਤਕ ਕੁਰਿ ਮਤੁਮਗੇ ਫੁਰਸਤ ਇਤੁਰ ਕਮ ਕਮ ਨਿਰਾਸਾ ਤਕ ਫੇਰ ਨੰਗੇ ਬਹੁਰੇ।